ਨਾਮ ਬੇਗੁਮ ਵਾ ਹੈ ਕਿ ਥਕੇ ਤੀ ਮਨ ਰਸ ਕਲਾਂਗੇ ਏਵਰੇ ਨ ਦੇ ਬੀ ਮੈਂ ਫਾਹੇ ਏਵਰੇ ਨਾ ਹਮਯਾ ਇਲਮ ਔ ਮ ਫਹਗਾ ਮੈਨੂਈ ਏਵਰੇ ਖਿਲਾਫੇ ਨੂਏ ਏਈ ਏਵਰੇਂਗੇ ਮੇਦੁਗਾ ਵਾ ਦੇਖੋੜ ਵੇਰੇ ਕਮਾਏ ਹਸਦ ਵੇਰੇ ਕਮੁਨੇ ਹਮਾਕਾਸ਼ ਵਰੂੰ ਏਵਰੇ ਖਿਲਾਫੇ ਉੜੁਨੁ ਕੰਥਕਾ ਮੇਦੁ ਕਲੇਗੇ ਫਾਨੁਗੇ ਵੇਰੀ ਰਸ ਕਲਾਂਗੇ ਬਯਾ ਮੇ ਦੁਹੁੰ ਏਵਰੇਂਗੇ ਮੇਦੁਗਾ ਨਿਯਾ ਕੁਰਬਾਨ ਤੇ।

0: ਵਾਪਸ ਬੰਦਾ ਮਨੋ ਬੁਲਾ
1: ਕੁਰੀ ਸਵਾਲ ਕੋ ਬਾ ਹੰਦਾ ਨੇ ਤੁਨੀ ਤੋ
0: ਨੂ ਹਦਾਂਗੇ ਬਹੁਰੇ ਮਮੀ ਹਸ ਤੋ ਕਾ ਕੋ ਤੋ ਇੱਕ ਮਕ ਫੁਰਤਾ ਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਨ ਨੇ ਦਿੱਤੀ ਫਿਸ਼ੀ ਸਲਾਮ ਕੋ ਮਿਸ ਫਿਸ਼ਮੈਨ ਇਸ ਦੋ